ਅਜੇ ਕੋਲ ਫੇਰ ਅਗਲੇ ਲੱਗੀ ਵਾਟ ਮੈਂ ਹੁੰਦੀ ਹੈ ਜੀ ਵੀਰ ਕਰ ਲਾਈ ਕੋ ਡਕ ਪੋ ਬਨੇ ਕਿ ਬਿਨ ਬੇਰ ਕੇ ਚਮ ਐ ਸੁਸਬ ਵਾਲਾ ਜਰਮ ਬੇਨ ਜਰਮ ਨੀਤੀ ਵਾਟੀ ਅਚਾ ਪਕੋ ਫਕੇ ਵਾਟੂ ਦਨੇ ਨੀ ਵਕੀ ਇਹ ਨਾ ਕਰੀ ਨੰ ਜਮ ਸ਼ੋ ਜੀ ਸ਼ੇਰ ਪ੍ਰੋਗਰਾਮ ਸੁਸਬ ਵਾਲਾ ਨੰ ਨੰ ਕੋ ਪਾਟੇ ਗੋ ਵਾਟੂ ਫਿਰ ਜਟੇ ਦਨੇ ਲਿੰ ਲਿੰ ਕਲ ਬਨ ਚੈਨਲ ਨੀ ਪੀਬੀਸੀ ਚੈਨਲ ਸੀ Sobela manga west coast one ci bena building bi dañu manage bien bila ñu nit ke ko mom bien DJ ñoy dem di ñu sobe yalla mon ngeen ñu tey ci 95.3 ñana ñep tammu ya ñu ewo ben ben ya ngeen min tan ye pokande ak baay may sutura ko wi rak taw fi amna ko yalla ñu ko yalla defal